0: किसान साथियों संजय दिए बेलाए प्यारा दिया लोक गीत जड़ा ऐसा तुहानू पसंद आया होना। इस लोक गीत के बाद ग्राम सेवक जी असा जियां कि अपने किसान साथियों अपने तजर्बेकार किसानों ने जड़े से मिलांदे रहिंदे
1: जी जी
0: जड़े अलग अलग काम करा करते हैं कृषि के क्षेत्र च अलग अलग तरीकों कन्नै अपनी आजीविका कमाने के कई धंधे हैं। सह टाइम चली है जलू सिर्फ खेतीबाड़ी ने आजीविका चलती थी, अज तुहानू जो खेतीबाड़ी तो जुड़े होर उद्योग धंधे जड़े से सौगी चलाना पौने ताई तुसा चार पैसे जड़े से दिखी सकदे।
1: बिल्कुल बिल्कुल, कने इस वास्ते साढ़े किसान भाई बंधु कोई पोली हाउस लगा दे, कोई मुर्गी पालन, कोई खरगोश पालन, कोई भेड़ बकरी पालन, है ना
0: जी, कई तरह के सहयोगी धंधे जड़े से चलाए
1: जी जी जी जी बिल्कुल बिल्कुल।
0: तो आओ एक तजर्बेकार किसान ने गलबात करते कने ने तजर्बे सुन दे
1: जी जी।
2: किसान साथियों कार्यक्रम किसान वाणी च तुहां जो पता कि हर दिन अहां दा प्रयास रहंदा नित नोई जानकारी अहां तुहां तकर पुजाइए, चाहे वह अहां दे कृषि विज्ञानिकां द्वारा दित्ती गई जानकारी होवे या फिर अहां दे उन्नत किसान बागवान भाई भैणा कन्नै कीती गई गलबात होवे। उसी कड़ी विच अज एक उन्नत युवा किसान अनुसे मेरे कन्नै जुड़ा करदे हन, करदे न इन्हां कन्नै गलबात। राम राम जी।
3: राम राम जी, नमस्कार जी।
2: जी अपना नाम दसा
3: जी। मैं शक्ति देव।
2: हां जी, घर कुतुन तुहां दे जी?
3: जी मैं ग्राम पंचायत जी ओल डिकटू दा रहने वाला।
2: शक्ति जी खेतीबाड़ी करदे तुहां?
3: करदे जी।
2: कितनी की जड़ी सह जमीन है तुहां वाल जिस तुहां खेती करदे न?
3: जी भाई 25-30 कनाल जमीन है मंजिल जहां।
2: अच्छा, इस टाइम सारी बाई होए?
3: सारी बाई हो लगभग।
2: तो शक्ति जी जी 25-30 कनाल च तुहां खेती करदे न, क्या क्या लगाया तुहां 25-30 कनाल च?
3: जी हां ना, एक ता ਇੱਥੇ ਦੀ ਜ਼ਮੀਨਾਂ ਤਾਂ ਤੁਹਾਨੂੰ ਪਤਾ ਹੀ ਹੈ ਕਿ ਛੋਟੇ ਟੁਕੜਿਆਂ ਜ਼ਮੀਨਾਂ ਹੁੰਦੀਆਂ।
2: ਹਾਂਜੀ ਹਾਂਜੀ।
3: ਦੋ ਕਨਾਲ ਇੱਥੇ ਹੋਈ, 5 ਕਨਾਲ ਅੱਗੇ ਪਿੱਛੇ ਹੁੰਦੀ।
2: ਹਾਂਜੀ,
3: ਤਾਂ ਮਾੜੀ ਜ਼ਮੀਨਾਂ ਦੀ ਕਿਸਮ ਵੀ ਦੀ ਹੈ। ਤਿਸ ਚ ਹਾਂ ਕੁਛ ਏਰੀਆ ਜੇ ਤਿਸ ਚ ਪੋਲੀਓ ਫਾਰਮਿੰਗ ਰੱਖੀ ਹੋ।
2: ਹਾਂਜੀ,
3: ਬਗੀਚੇ ਲਗਾਏ ਕੁਛ ਫਲਾਂ ਚ, ਬਾਕੀ ਕਣਕ ਦਾਨ ਬਾਕੀ ਫੁੱਲਾਂ ਵਾਸਤੇ ਰੱਖੀ ਲਾ ਕੇ।
2: ਤਾਂ ਸ਼ਕਤੀ ਜੀ ਜਿਹੜੇ ਤੁਹਾਂ ਦੇ ਖੇਤੀਬਾੜੀ ਦੇ ਬੀਜ ਹੁੰਦੇ ਨੇ, ਕੁਣ ਬੀਜ ਲੈਂਦੇ ਤੁਹਾਂ ਪ੍ਰਯੋਗ ਚ, ਕੁਣ ਕੁਣ ਬੀਜ ਬੰਦੇ ਤੁਹਾਂ?
3: ਜੀ ਪੋਲੀਓ ਚ ਤਾਂ ਮਾਰੇ ਸਾਰੇ ਹਾਈਬ੍ਰਿਡ ਚੱਲਦੇ ਲਗਭਗ।
2: ਹਾਂਜੀ,
3: ਬਾਕੀ ਜਿਹੜਾ ਦੂਜਿਆਂ ਚ ਅੱਜ ਕੱਲ ਦੇਸੀ ਬੀਜਾਂ ਵੱਧ ਜ਼ਿਆਦਾ ਇਹ ਕਰਾ।
2: ਜੀ ਤੁਹਾਂ ਦੱਸਿਆ ਕਿ ਪੋਲੀਓ, ਕਿਤਨੇ ਪੋਲੀਓ ਲਗਾਏ ਤੁਹਾਂ?
3: 3 ਪੋਲੀਓ ਸਨ ਮੰਜਲ।
2: ਅੱਛਾ, ਕਿਤਨੇ ਬਾਈ ਕਿਤਨੇ ਦੇ ਨੇ?
3: 500 ਦਾ ਹੈ।
2: ਅੱਛਾ,
3: ਬਾਕੀ 150-100 ਦੇ ਹਨ।
2: ਇਸ ਟਾਈਮ ਮੈਂ ਜੀ ਤੁਹਾਂ ਦੱਸਿਆ ਕਿ ਤੁਹਾਂ ਫੁੱਲਾਂ ਦਾ ਜਿਹੜਾ ਸਾ ਉਤਪਾਦਨ ਵੀ ਕਰਾ ਕਰਦੇ ਹਨ, ਫੁੱਲ ਲਗਾਏ ਹੋ ਇਸ ਟਾਈਮ ਤੁਹਾਂ?
3: ਜੀ ਫੁੱਲ ਵੀ ਲਗਾਏ ਹੋ।
2: ਅੱਛਾ, ਕੌਣ ਕਿਸਮ ਦੇ ਫੁੱਲ ਹਨ ਤੁਹਾਂ ਜਿਹੜੇ ਖੇਤੀ ਕਰਦੇ ਨੇ?
3: ਫੁੱਲ ਹੰਜਲ ਗਲਦੁੱਦੀ ਦੇ ਸੀਜ਼ਨ ਹੈ, ਗਲਦੁੱਦੀ ਲਗਾਉਂਦੇ, ਬਾਕੀ ਗਲੈਡੂਲਸ ਨੇ ਗੈਂਦਾ ਲਗਾਉਂਦੇ, ਬਾਕੀ ਗੁਲਾਬ ਭਰ ਕਰਾ ਦੇ ਨੱਲਾ।
2: ਤਾਂ ਇਹ ਜਿਹੜੇ ਫੁੱਲ ਹਨ ਇਹ ਪੋਲੀਓਸ ਚ ਉਗਾਉਂਦੇ ਜਾਂ ਬਾਹਰ ਖੁੱਲੇ ਚ ਵੀ?
3: ਓਪਨ ਚ ਲਗਾਉਂਦੇ ਕਨ ਪੋਲੀਓਸ, ਗੁਲਾਬ ਵਗੈਰਾ ਪੋਲੀਓਸ ਚ ਕਰਾ ਦੇ, ਹਾਲੇ ਟ੍ਰਾਇਲ ਭਰੀਏ ਚੱਲੇ ਕਹਿੰਦਾ, ਬਾਕੀ ਓਪਨ ਵਾਲੇ ਤਾਂ ਜਿਹੜਾ ਗਲੈਡੂਲਸ ਨੇ ਗੈਂਦਾ ਗਲਦੁੱਦੀ ਓਪਨ ਚ ਲਗਾਉਂਦੇ।